ਮੌਕੇ ਫਿਰ ਵੋਟੀ ਜਿੱਤ ਜਾਗੇ ਪੋੜੀ ਭਈਆ ਤੂੰ ਡਿਸਾਈਡ ਕਰਿਓ ਬਸੀਂ ਚਲੇ ਜਾਂ ਪੋੜੀ ਕਿਉਂਕਿ ਬੇਬੀ ਕੋ ਬੇਸ ਪਸੰਦ ਆ।